ਲਿਓ ਉਹ ਤੋਂ ਸੂਰਜ ਜੀ ਸ਼ੇ ਰਾਮ ਭਗਵਤ ਉਤੇ ਮਰਦੋ ਸੂਰਜ ਜੀ ਸ਼ੇ ਰਾਮ ਭਗਵਤ ਉਤੇ ਉਹ ਤੋਂ ਪਰ